0: Pyrash yashngaa yuwa mirale, expert
1: riza
0: chikmang puyo nung, ta te changme expert me kyaak in nang tene kong ee rang del choos te tene chalak maang pojik chung yan ches yuwa te dukpa. Ta nga je chi iwe na charji chi nuk ju na yale. Inna las nga mirale tak se tena we na, tena ash nga we ka cho ches yuwa. Gyagar gang pe na jipchu thal chikmane yuwa korang met yale. Ole. Ta gyagar e na tizuk jaga jik met, stres chik met, ka we na tene yuwa charji bo dula met zirkan. Gyagar gang pe na yuwa yale. Tamane inna dawasumena survey udup chukze te kong juche manale. Ta dasum chukshena survey ngati sarchugen juganbo. Ta survey tangdina lamaduk palachngan maina shugu izab chigme kute tene rerang rere tinje ta chatpenba. Skelele ta salamoduk gan baratam zerkane app pochik download chos. Nijara chaga yodna skyodale tena ko startup services pa mobile number batangspa tena ko specialized chigyot zete tangches. Skelele ma lamaduk pa. Ozo survey thangme jang ko ma tangje survey dachen sole. Daksa survey chwala ngati ngaje chiyot pendena. Changi lopte taksa gompa gune na gergan mangpo kyaale gompa ladak sene jipchik dom ngata sene ngapchik chukyo tukpa ote gompa ta gompe teacher gune yotta no gergan gune khonga gergan gune taksa juwa po diot ole ngejara taksa kaka gergan zati yotte gompa gune na tene specha tam rik duk tangska bu ina sal za chukan bo skyo dale te tangska bu sal na tene te sang tingma ne chi chogos duk zirkan bu gyush cha chokpa skyo dale ta sarve chokpo tene taksa zote ye guzuk skyo tano so ale te man pala ngaja yi ka taksa tengi lopte taksa zuk pena conservation centers ngan ne pala du len yot skyo dale specha ang tene khachi gila jol de yot kan yotta mo po le bat skyo dale ta ngije ang te ang nijuwa kulen sa marakpa ngije laga kalte chaks pe yot do pat nying pa ta te o disma yon ngoshes bu khachan ne nos kyo dale ning pa tizu jol de yotkan tizu kyo na ngacha sa kyong na dik ngache to yang jikso jatte ngi jara yang lokste phulche sono shugu re jang re se sat te ka sa
1: kyo mele ta yang suje ta dak sa ta ngi jikta ngi je sarvez shkyo te rakna ta ra gezan gunch poste tene yul yul la ya kon pa gun shkyo te cham shik du do za da pale ta yang suje ga khurang nga ta halale mi si la ga chi yoter kan nga ta pata cham pa suje ga hing pa yo to nga ta dak sa ngi ngolajima dargam rina borte yas nasal tan porina borte pathing pane nganme abi time an me time kan jinga ta yot rolale te choksi region na ten ngise ka khatang askyo nang dikcha jeno ya app pina askyo te jat nang dikcha jeno le kalte tyo jat ka chana ten ori kunla samsik phantok jongcha jeno ya tyo chigeng doctor gimle chama sando jot paungle
0: ka sai no askyo dale ta lada gangpe na juna Nanim mun nga je sarve zatane stong sumchu sobdun thal jinga je te jane tangska siruk tangs pen skyo dale ta te ore re re chaks pe changme ming yot teno ta yi wo ni te ju stano pale darung te nga ta ma mang po yot te du pale nga ta ang yi ma sta na skyo dale ta te na khachan bo te skyo te nge ja ran kal te zat nge na ta ma te mo skyo chano chi zena aka chang yong gos me kyang nge ja na mobile app chik download cho che zeno ya mana website ga katan song des gyan bara tam jer kan be na skyo te na katan to che skyo kyang le start a service ਤੇ ਨੀ ਜੇ ਐਡਰੈਸ ਤਾਂ ਅਜ਼ੂ ਪੁਚਿਕ ਸਾਲ ਤੇ ਨਾ ਅਜੇ ਲਾ ਚਖਸ ਪੇਜ਼ਾ ਚਿਕ ਦੁਕ ਜ਼ਰ ਕਨੈਟਿਕ ਪੁਚਿਕ ਸਾਲਾ ਚੰਗੇ ਬੁਕ ਨਾ ਦਿਕਸ ਕਿਉ ਦਾ ਨੋ ਸਕਿਉ ਦਾਲੇ ਚਖਸ ਪੇ ਤੇ ਵੇਂਗਾ ਨਾ ਫੰਤੋਕ ਚੀ ਯੋਂ ਚੇ ਸੇ ਨੋ ਜੁਨਾ ਤਾ ਨੀ ਜੇ ਚਖਸ ਪੇ ਵੋ ਜੋਲ ਤੇ ਯੋਤ ਨਾ
1: ਉਹਨਾ
0: ਨੀ ਜਾ ਚਖਸ ਪੇ ਵੋ ਸਿਲ ਛੇ ਜੇ ਮੇ ਨਾ ਚੀ ਦੁਕ
1: ਜ਼ਰ ਕਨੋ ਜ਼ਰ ਕਨ ਮੰ ਪਤਾ
0: ਸੇ ਨਾ ਉਹ ਤੇ ਵੋ ਤੇ ਨੀ ਅਜੇ ਇਕਲੇ ਬੇ ਚੰਗੇ ਬੁ ਤੇ ਨੀ ਤੇ ਉਸ ਕੋ ਲੰਗੇ ਜਾ ਜੁਸਤੇ ਤਾਂ ਚੇ ਸੇ ਮੇ ਨੋ ਸਕਿਉ ਦਾਲੇ ਨੀ ਜੇ ਸਟਡੀ ਚੋਸ ਇਕਾ ਦੇ ਨਾ ਤੋ ਅਮ ਚੁਸਤੇ ਤਾਂ ਚੇ ਸੇ ਨੋ ਸਕਿਉ ਦਾਲੇ ਟ੍ਰਾਂਸਲੇਸ਼ਨ ਚੋਸ ਨਾ ਤੋ ਅਮ ਤੇ ਨੇ ਇਵੇਨਾ ਸਕੋਪ ਯੋਤ ਤੇ ਨੋ ਯਾਲੇ ਤਾ ਪੂਰਾ ਗੁਰਦਿਨ ਦੇ ਨਾ ਤਾ ਟ੍ਰਾਂਸ ਕੇ ਇਕ ਤਰੇ ਰਖ ਲਾ ਸ਼ੋ ਪਾ ਸਕਿਉ ਦਾਲੇ ਤਾ ਉਸ ਵੇ ਤੇ ਨਾ ਜੋ ਯੋਤ ਤੇ ਨੋ ਕਸਾਲੇ ਤਾ ਇਸ ਵੇ ਚਖਸ ਪੇ ਨਿੰਗ ਪਾਰ ਗਿਉ ਨਾ ਦਰੋ ਅਮ ਤੇ ਨੇ ਜੀ ਕਨਾ ਦੇ ਜੁਚੇਨ ਲਾਦਾ ਸਨ ਤੋ ਦੁ ਪਾ ਯਾਲੇ ਚਖਸ ਪੇ ਰਿਕ ਸਨਾ ਮੰਗ ਚਾ ਪੂ ਦੁਰਜੇ ਚੋਤ ਪਾਸ ਕੇ ਗਾਮ ਦੋ ਟੋਂਗ ਪਾ ਗੁ ਨੇ ਗਾ ਸਕਿਉ ਦਾਲੇ ਨਾ ਨਾ ਦੁਰਜੇ ਚੋਤ ਪਾ ਮੰਗ ਪੋ ਰੋ ਬਤੀ ਦੁ ਪਾ ਕਸਾਲੇ
1: ਕਸ ਤੇ ਨੇ ਡਾਕਟਰ ਗਨ ਮਲੇ ਤਾ ਨਾ ਤਾ ਯੰ ਇ ਚਖਸ਼ੀ ਖਖਚਨ ਸੋਰੋ ਪਾ ਨਾ ਤਾ ਡਿਜ਼ਮਾ ਜੁਆ ਚਿੰਗ ਯੰ ਪੋ ਮੋਲ ਤਾ ਨੇ ਨਾ ਮੋਲ ਤਾ ਸ਼ੁਈ ਕਾ ਯੋ ਟੋ ਜਾਸੀ ਕਾ ਯੋ ਟੋ ਯੰਗ ਦਹਨ ਗਿਆਰ ਗੁਨੇ ਨਾ ਤਾ ਲੋਮੇ ਕਾ ਡਿਸੋ ਕੇ ਪਾ ਦੇ ਜਨਾ ਪਤਸ ਤੰਗ ਤਾ ਤਖਸ ਨੀ ਜੁੰ ਬਤਿਓ ਟਿਵਾ ਲੰਗ ਸਪਾਲੇ ਨਾ ਤਾ ਦਖਸੀ ਮਨੇ ਗੁਨੇ ਕਾ ਚੋਖ ਸੇ ਮੰਗ ਪੋ ਯੋ ਮਲ ਲੇ ਨਾ ਤਾ
0: ਕਸ
1: ਕਸ ਤੇ ਹੁਣ ਨਾ ਤਾ ਇਨਾ ਯੋਂ ਸੇ ਸੇ ਨੋ ਲੇ ਨਾ ਤਾ ਦਸ ਕੋ ਚੋਖ ਮੰਗ ਪੋ ਨਾ ਤਾ ਮਨੇ ਪਨ ਮੇ ਹੋ ਜਾ ਚੋ ਲਾ ਯਾ ਨਾ ਤਾ ਇਸ ਗਮ ਨਾ ਤਾ ਸੇ ਨਕਸ਼ਾ ਜੀਦਾ ਜਿਕ ਚੋਰੇ ਚਿਤੋਂ ਰੇ ਚੋਰੇ ਚੁਸੇ ਤੇ ਹੁਣ ਇਨਾ ਯੋਂ ਸੇ ਸੇ ਨੋ ਚਿਨ ਨੋ ਲੇ
0: ਤੇ ਹੁਣ ਮੈਨੂੰ ਸਕਰੇ ਬੇ ਨਾ ਯੋਂ ਮਨੋਕਸ ਕਿਉ ਦਾ ਲੇ
1: ਨਾ ਲੇ ਨਾ ਤਾ ਜੋ ਆਰਟੀਸੀ ਡੀਸੀਓ ਮਾ ਤਾ ਮਨ ਤੇ
0: ਚਰਨਾ ਤਾ ਉਹ ਕਸ ਤੇ ਹੁਣ ਮੈਨੂੰ ਸਕਰੇ ਬੇ ਟਾਂਸ ਕੇ ਨਾ ਸੇ ਮਿੱਤੇ ਦੁਸ ਕਿਉ ਦਾ ਲੇ ਤਾ ਤੇ ਰਿਮੋਟ ਕਨ ਨਾ ਤੇ ਜ਼ੋ ਤਾ mang chatpo yibe na te nga ta ras ko jo transkek duk pale
1: na
0: te ma chat langpo che soe kang distyo te duk skyo dale te ni ngan na ni ruzba le te azu gyo min ale ka ta chi jan ho ko stap pe ga ruz pe jo chi o te gong gong be nang kuang distyo te duk ya le ko na transkek duk pa ya ja gyan o gyan bara tam jer kan bin askyo na yok pe ka material te yong chen ya le transkek ki ach chu ji te na yut kan bu sang ma te ne o te nang ko yon ok ka sal
1: tangatan ja sala tangatan na zuri sa justang na it samang ta ja sarvyang ja tene mana lisang ja tene ngata skyo bang ja sala le tangata de ma jiwa chik to yo patang tan tyo samshya ngata phan ni hala kazuk shi ngata su jik tak cha jat kan ji do ya su ju ja ni ne do te gun la te chok shang zeri ma le ngata dak si cell center jen ji te ka ka ka so na shik chok shik jos te tene su ji yong se ngata hala le ই নাতা স্কোরিং আর গিসচুং ইন জাগ জা চিং ইয়া পোর একদম নাতা দাসা ডিজিটাল আম সুচি সামে নাতা ফান্টোজন জাপা ও চকশং ইয়ো দেন মানোলে
0: আ কাসা দাসা তিও দুক পায় আলে দাসা জ্ঞান ভারত মিশন শুলকান বিনা ক্লাস্টার সেন্টারস পে ইন ওয়ালে থাকুং মিক্সি উতে দুক ই ক্লাস্টার সেন্টার বতেনে জ্ঞান ভারতম সেল জারকান জেনা গুরেন জারকান বো মাংস পানি সেল জারকান বিনা চি অন জেনা দাচি ফোর ভার্টিকাল পয়েন্ট জার তো গালে কোনে four vertical point ne na samay sang ma cataloging da ngati chaks pe cham shi gyot na te kar chak chos te kya le
1: ole
0: use kola sil na yin endu kan gyure et na min na chang la da sene za chik dok zera cha cataloging pura thap cha le tene te o ngata ige mikhen kan gyot na i was gyur te sa lang chi dok zera na diwang gyot kan char chi chik tene ngai pe cha bo de digitize ma cho yot pa yo tene digitize chos te soft copy ka o shera ju yot na chi ja na pe cha o te dok shi gyon pa la cham chi nge ja login board na te za chik ning pa song te jol de cha che no ta digitize chwa changyam po kho ana chamstan hasto jang yale battery search che mane kho chang cha chama skyo dale o te fiat ne scriptures la ma pan tok cha te o te vertical point jive ka tene ave ka min last po da che se no skyo dale te o ting ne spera ta so no ta e last po thang do len len dik ta yo men center ka ve na chi chang ma doctor chang ta min
1: skyo na sa chi ka na chi chang ma doctor cha sok
0: shin ka sale ta chik chik la chak spe ji yo na nga yu ma jik so jang phul go sherak ngayu skola hangungin dak ngayu skola scan chos tang go sharak molan na man tonda pu chi thang ma tena ka thop chang chik chok sik te duk sik gyur che sa ka sa
1: ra pata stak cha jat kan ji na din skala chung chas me na khala le nga ta i jitna se ka i de pe i zuk shi nga ta thop chi jot ten i skola zba nga ta man mar ha mo cha cha chok sik ra pa la
0: ka sa ino i zuk ino ya le in na zuk mi gi khurang te na in di du pa ngata gyagare na shanmi sherik tang ngata yontan dang delte tep mamang po yitte dupa skyo dale ta dang guna per gyus charu po skyo dale ta changmi yote join jik tang gyagare na khora ten angstis mathematics yong chas man khora yang jik tul dupa gyagare ma ming chane no ngan na ngata da sa parshen joga mathematics po ngata gyagare ni sans kyar jono pa parshen ni ten europe la sante europe ma ming chan gyur sans
1: kyar pa
0: ta ina ve ka stim ka ve kane yong te o la ga teni yot kan mo ngata gyus ma cha lu kan so o so tena mang po yot ches po yale ton ta ko te ventik pa o te nole sang ma ngata ke pura lep nyan na o te yon tan bo sang ma ke pura lep nyan na sang ma phan chok pa le o te thuk sam jigin te ka se
1: chu mos po nom ro chu da meng gyur le ta hala i u ngata te chok sik ra pa le ngata gyagar ngata wishu guru za cha sing ngata je dur nga la yot kan gu nyam skyop se kan cha sing ngata ni jul ji po meng gyur le ta i yon juk pika ngata juk duwa sa ngal la te san ka lan gyala tiyo jingi na mola jarang ta ngata larak si na tsam shi ngata dizma yo te no jukan bala le
0: kasa
1: nije ta pikshi ta lo khaching na za di ne no ta desi ngata ro ngata rewa chuen no ta tsam shi ngata mi gun tukak len na teni ngata larak si na izuk mang po duk ze chas po izuk chuk po tsu khala ngata larak si na ze chas suks po hala le kasa
0: ta naning hanma nga chi zat zane stong sumchu sobdun jik tanga zat thop zat yuti ala tangs ka tate sumchu sobdun thopkan benang ne tarung ata sam ma thoba lus ti
1: skyo da kisma cha lus ti
0: kasa le te tong sumchu sobdun bo chakspe es kyang chkyang no skyo da le sir chakspe dis ti kan shin ka ta chakspe man pa la ngo chukne darung minda minda ngata gelpe sal kane ka shok endo gompare re na ka shok ba mang po yote tu tongpa gune es kan ming ning pa gune spe na ta chi je cho khshpone kampa indo am chi kampa indo rompe kampa ot gune na na ma ka shok bang po yong pa skyo dali ta nga ta ka shok gune tang ske na na nga ta tsep ke sembash kyo go che spera jang te dok pa chirgyal pangun yungs te tene yi kashok kune ka ma mangpo chus te duk skyo dale. Ma khaspa mangpo duk kongi mani yi ka risar chang chus te duk mani thop teang mangpo kye te duk. Tate yugun tene nga ta sirukun tangs ta nga na palchir nge sambe na ngara samlo yin hele. Lak chik thalda pakka yu te duk skyo dale. Tena zong mangpo rasa ka dikhan yu no. Te zong ngal na siruk tangs dane specha wun man siruk ma ta nga kasa chul.
1: Kasa ma gyaspa Dr. Mingyu le ta nga ta tuspo mechas pechas inna zo tayo nga ta miskarma khachik nishu saayin nga ta charchas mano pala le shaa din chana nga ta tarung yo deno tani mangpo ya tarung jik shaa chik paang saa mendo ta zena yu maa nga ta shtera loj tong chagay nga pira tano tarung jicho cha zeno yukdu cha sefya yun cha zuna nga ta tuspo meta no tani doktor tanzin mingyur le nga nga tsangin lopta khana girgan jiyan juks deno tani gyan barata nga ta ladak sena centeri coordinatori sula chakla zati niyo deno tani gyan barata nga ta ladak sena chi zati niyo pecha gun ta singa da dizma gun shkep che sipya ga zugri chirik zat pin taru chi zat che zin ga zug nas lug jigri aduk te ong ina jip sar tang yam po mo chi si son ru zat tene rewa chen di kana nga po jiga iskol la nga plus song te do yang ina yang nan chi thug je che doctor mingyu le
2: da sang jira spotlight dikrim sanazat nga je akashwani le ni jot pito go chu chot ashna nas karma sum chu sok sum chadu Kasata Flemilurik Sanazet Inas Hunla Danwan Flemilu Lata Mangeshkar Tang Suresh Vadikarne Sanazet Lurtsumkan Sahir Yan Luyanjikan Hirdayanath